0: Hello, hi, it's Satiq. I want to dedicate a song and also I want to sing on your radio.
1: So here we go.
2: So chair vich lanti sanu dekh ke mundi re sari sardi jodi jadon chair vich lanti sanu dekh ke mundi re sari sardi jodi jandi lange vich kehni kand kithiyan lakaya vadda sherni jodi jandi mundi ane tikehni kand kithiyan lakaya vadda sherni ek phone kara jadon sone nu ਫੋਨ ਕਰਾਂ ਜਦੋਂ ਸੋਹਣੇ ਨੂੰ ਪੂਰਾ ਪਟਦਾ ਆਉਂਦਾ ਆ ਲੈ ਕੇ ਚੰਨ ਵਰ ਕੀ ਨਾਲ ਯਾਰੀ ਤਾਰੇ ਦਿਨੀ ਦਿਖਾਉਂਦਾ ਆ ਲੈ ਕੇ ਚੰਨ ਵਰ ਕੀ ਨਾਲ ਯਾਰੀ ਤਾਰੇ ਦਿਨੀ ਦਿਖਾਉਂਦਾ ਆ
0: Patty, thank you. Bye.
3: Southampton's Community Radio, Hours FM.

0: Hello, hi, Fatigue. I want to dedicate a song and also I want to sing on your radio.
1: So here we go. So share with Fancy. Sanu dekh ke mandir sari sardi. Jodi jado share with Fancy. Sanu dekh ke mandir sari sardi. Jodi jandi lagi ar chakeli. Kand kithe an kaya vada sherni. Jodi jandi lagi ar chakeli. Kand kithe an kaya vada sherni. ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਇੱਕ ਫੋਨ ਕਰਾਂ ਜਦੋਂ ਸੋਹਣੇ ਨੂੰ ਪੂਰਾ ਪਤਦਾ ਆਉਂਦਾ ਆ ਲੈ ਕੇ ਚੰਨ ਵਰਗੀ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ ਲੈ ਕੇ ਚੰਨ ਵਰਗੀ ਨਾਲ ਯਾਰੀ ਤਾਰੇ ਦਿਲੀ ਦਿਖਾਉਂਦਾ ਆ
0: Fatty, thank you. Bye.
2: Southampton's Community Radio, Hours FM.